0: Arere aring arere along shooting along big dum ring along important ma along aring arere are song the shima no goes in a ting song nam ka num num all sorts of along shooting chan pressure on ka pong ka long chu dog season long no and ka facilities ring zong long and ka ka na ka long peer pressure shu shu ni shu long ka nyam na ta mara do sa nong ka do ka ability ni yap shu na along re song shooting a chum nung ka thom ma ka insecurity zong wun nong the omang sa pong ka chop nung ka long kuyare basic thing ta long kuyen ga yapsu long employment aring song ka long kuyen ga ore do along aring ra yapsu ra as along school zle al qualis le along aring ra ore chu suru se bun jo long da ore yok mening la muhun along ni gurung la go bar along state along satisfy la mening kum do long long jo shu ma chi ching am bu ni shu shu ma ga chu an ol mun sa state along sam la kam pham na mun chu ge yok da ni ni matamat bam bare ma chi ching bu sa sam yok ma thum sa along kam chen ne long ku employment aring ka employment yelin ka kuya long oria ring katma long kum dong ring sol ning matsa re kare gore thare na long kuyu paga yem dok yelin ka mugun ne long khat te ta long kuyu ning ka shu first get first choice ka long lo jung yuk yelin ka thup me gong na long thup na me gong na fine alam mu thup me gong na long paga da long kan ning ka kyo ning kare mangan mat ning kare kse sa nong ka shu talent ni ore re find out mat ban re ore talent long ka long kyu sem thob da yuk mat up long kare long support da dum tu dum bin ga whether he or she tu gurung na ore ulom mat ne gong re alok yu it's easier said than liam khali ma long li ba ta jom mat long ma chi ga go bara sen de ore mat te mat ne gong re ore re alok yu ajuk ma re sem lak sem nang shu ma chi jing ore lam un an ubi ne ga long financial along ku shu la ore lam dar yak dang ka ku yu mat kat kong ajuk kun chu kum dung ta long tu ye se lokal ka song ku go da ak ga shu talent ni gurung la mistri mat ye mo ajuk ma ma lo chot la dok tho exposure la ni tho along adolang ore talent ni me gong re ਹੋਨ ਕਰੇ ਉਰੇ ਟ੍ਰੈਡੀਸ਼ਨਲ ਮਾ ਦਮ ਖਾਲੇ ਦਗ ਮਾ ਦਮ ਗਤ ਪਸ਼ੋ ਪੁੱਟ ਯੋ ਵਨ ਥਿੰਗ ਉਬੀ ਨੰ ਕਲੰ ਸ਼ੂ ਮਾਤ ਕ ਸ਼ੂ ਜ਼ੁਕ ਕਤ ਜ਼ੁਕ ਫਿਜ਼ੀਕਲੀ ਲਾ ਮਾਤ ਮੈਂਟਲੀ ਲਾ ਅਦੋਸਾ ਐਕਸਪੋਜ਼ਰ ਨਿੰਗ ਮਸ਼ੋ ਜ਼ੁਕ ਟੋਂਗ ਨੋ ਨੋਨ ਬੁਰੇ ਉਰੇ ਸਾ ਮਾਰਕੀਟਿੰਗ ਨੋ ਨੋਨ ਬੁਰੇ ਨੰ ਕ ਉਰੇ ਸਾ ਲੰ ਐਡਵਰਟਾਈਜ਼ਿੰਗ ਨੋ ਨੋਨ ਬੁਰੇ ਅੰਤ ਉਰੇ ਦ ਥਿੰਗ ਉਰੇ ਜ਼ੁਕ ਲਖਤ ਪੇਲ ਮਾਤ ਕ ਉਰੇ ਲਾ ਮਾਤ ਕ ਅਜ਼ੁ ਕੁਨਸ਼ਨ ਯੋ ਬੁਰੇ ਸਮ ਕਰ ਲੰ ਲਿੰਚਰ ਅਜਮ ਸੇਨਾ ਲੰ ਉਰੇ ਫੋਰ ਐਗਜ਼ਾਮਪਲ ਉਰੇ ਐਗਜ਼ਾਮਪਲ ਕਾਤ ਮਾ ਕੁਮ ਦੁੰਗ ਐਗਜ਼ਾਮਪਲ ਨੀ ਗੁਰੁੰ ਲਾ ਫਾਰਮਿੰਗ ਮਾਤ ਬੰਬੂ ਬਾਲਰ ਅਲੰ ਕੁ ਯੋ ਅਲੰ ਉਨ ਸਾ ਲੰ ਕੁ ਯੋ ਬਸਤੀ ਗ ਕੁ ਯੋ ਕਿਉਂ ਲੋਮਨ ਗ ਤੀ ਰੰਗ ਤੋਂ ਉਨ ਸਰ ਅਲੰ ਆਈ ਫੀਲ ਅਲੰ ਮਾਤ ਦੋ ਗਤ ਮੇ ਗੰਗ ਰ ਐਡਵਾਂਟੇਜ ਦੇ ਕਿਆ ਬੁਦਿਨ ਜੇ ਸਮ ਠਿਕ ਨੰ ਗ ਉਰੇ ਮਾਤ ਖਤ ਚਿਰ ਅਲੰ ਮੇਨ ਪ੍ਰੋਬਲਮ ਰੋ ਬੀ ਨੀ ਅਰੇ ਰੋ ਗੋ ਛੋ ਅਜਮ ਮਾਤ ਛੋ ਕਦੋਲ ਪਲਾਨ ਮਾ ਕਦੋ ਸਲ ਐਕਸਪੋਜ਼ਰ ਨੀ ਕਦੋ ਸਲ ਆਈਡੀਆ ਨੀ ਅਦ ਉਰੇ ਸੰ ਗਨ ਲਕ ਸ਼ਿਨ ਜਲ ਵੁਕ ਨ ਜ਼ੁਕ ਨ ਅਜਮ ਮਨ ਗ ਪਲੇ ਅਲੰ ਨੋ ਮੇ ਗੰਗ ਦੋ ਗੋ ਦਾ ਅਡਿਓ ਮੁਨ ਸੰ ਯੋ ਅਲੰ ਸਿਤੇ ਨ ਤ ਮਾਤ ਮਾ ਦਮ ਸੰ ਯੋ ਗੋ ਅਜੁਂ ਯੋ ਮਿੰ ਗੁਰੰ ਲੋ ਹੀ ਲੰ ਮਾਤ ਬੰ ਤੇ ਇਚਾ ਨੰ ਕਲ ਅਲੰ ਕਮ ਧੁੰ ਚੋਂ ਨੀ ਅਲੰ ਬੇਸਿਕ ਅਰਿੰਗ ਨ ਉਰੇ ਮਾ ਅਲੰ ਜੁਂ ਯੋ ਲੰ ਪਗਦ ਮਥੁਪ ਨ ਮੇ ਗੰਗ ਨਾ ਸਮ ਕਿਉ ਨੰ ਗੰ ਚਿਤ ਮਗੁਨ ਨੇ ਟਾ ਕੇ ਨੰ ਗ ਕਦੋ ਸ ਟੈਲੈਂਟ ਸ਼ੂ ਨੀ ਉਰੇ ਸਕਚਿੰਗ ਆਇਡੈਂਟੀਫਾਈ ਮਾਤ ਬੰ ਉਰੇ ਚਮ ਨੰ ਕਰੇ ਸ਼ੁਕ ਤ ਮਾਤ ਮੇ ਗੰਗ ਰੇ ਲੰ ਅਜੁ ਪੁਨ ਚੋ ਜੰ ਸੀ ਗੋ ਉਰੇ ਨ ਮਾ ਲੰ ਸਮ ਫਾ ਮਾ ਯੋ ਮਾਤ ਗਾ ਚਿਤ
1: ਲੈ ਅਲੋ ਪੁਨ ਸਾ ਅਰਿੰਗ ਅਰੇ ਥੰ ਗੁਮ ਗਾ ਅਲੰ ਕੈ ਨੰ ਅਲੋ ਬਸ ਤ ਚਤ ਅਰੇ ਕਰੇ ਅਲੰ ਜੁਮ ਧੁਪ ਯੋਗ ਦ ਜ਼ੁਕ ਨੰ ਤਾ ਦੋ ਜਾ ਛੇ ਲੰ ਲੋਨ ਗਾ ਮੋਲੀ ਨੰ ਮਨਿੰ ਗਾ ਅਲੰ
0: ਟੈਲੈਂਟ ਅਰਿੰਗ ਅਰੇ ਕਰੇ ਅਰੇ ਨ ਯਲੰ ਸਿਤੇ ਸਿਤੇ ਅਲੰ ਅਬੋ ਅਮੋ ਸਿਤੇ ਗਾਨ ਮੋ ਸੰ ਨੰ ਕਲ ਤੂ ਦ ਗੁਰੁੰ ਕੈ ਰੋਂਗ ਦਾ ਬੇ ਮੁਗਨ ਮੇ ਅਲੰ ਕੁਮ ਦੁੰ ਕੁਤੂ ਦ ਗੁਰੁੰ ਲ ਫਰਸਟ ਪ੍ਰਾਇੋਰਿਟੀ ਰ ਅਲੰ ਜੁੰ ਯੋ ਅਲੰ ਮੋਰੇ ਔਂ ਪੁਕ ਯੋਗ ਦ ਦੋਂ ਯੋਗ ਦ ਦੋਂ ਯੋਗ ਜੁੰ ਨੇ ਅਰਥ ਮਾਲੰ ਤੁਮ ਨਨ ਗਦ ਜੁੰ ਮਾ ਮਤੁਮ ਸਰ ਤੁਸ ਲੋ ਮਾਸਿਨ ਅੰਦ ਉਰੇ ਪਲੰਗ ਉਲੋਂ ਦ ਮੇ ਔਂ ਕ ਪਲ ਅਲੰ ਕੁਸ਼ੇ ਉਂ ਚੋ ਅੰਦ ਪ੍ਰੋਬਲਮ
1: ਫਰਸਟ੍ਰੇਸ਼ਨ
0: ਉਂ ਚੋ ਅੰਦ ਗਨ ਮੰਗ ਸਰ ਅਲੰ
1: ਲੈ ਲੈ ਲਗਨ ਅਲੰ ਅਮੂ ਅਬੋ ਸਾ ਸਕਚਿੰਗ ਉਰੇ ਤੰ ਉਂ ਚੋ ਤਦ ਸਾ ਅਕਬ ਅਜ਼ੋਨ ਨੇ ਕਿ ਦਕ ਮਨ ਲੁੰਗ ਰੋਕ ਤੋ ਬੁੰ ਉਂ ਚੋ ਗਾ ਜੁੰ ਯੋਗ ਦ ਥੁਪ ਕਰ ਲੇ ਨ ਉਂ ਚੋ ਸਨ ਅਲੋ ਬਾ ਤ ਚਤ ਕਾ ਲੰ ਮੁਰ ਅਸਾ ਚੁ ਫਰਮ ਦਾ ਅਗਿਆਬ ਦੋ ਗੈਪ ਲੰ ਨੋਂ ਤੋ ਬਨੀ ਗਾ ਯੋਗ ਥੁਪ ਸੰ ਅਗਿਆਬ ਦ ਅਦਕ ਨੀ ਸਨ ਲਾ ਅਬੀ ਲਪਨ ਜਲਿਨ ਕੋ ਰੇ ਸ਼ੁ ਨੀ ਮੇ ਗੋਂ ਦਾ ਦੋ ਸਾ ਕਮਰ ਕਲੀ ਟ੍ਰੀ ਨੀ ਗਤ ਗਨ ਲੰ ਨੀ ਸ਼ੁ ਸਨ ਲਾ ਉਰੇ ਰੇ ਮਰੇ ਸਲੋ ਮਾਨ ਨ ਜ਼ੁਰਥਾਪ ਮਾਤ ਗਤ ਬੂ ਉਰੇ ਰੇ ਤਦੋ ਕੋਂਦੋ ਮੁਨ ਜੋ ਤਦੋ ਨਗਨ ਲੈ ਨਹਨ ਰੇ ਸਮ ਬਿਨ ਗਤ ਬੂ ਮੁਨ ਜੋ ਗਾ ਅਰਿੰਗ ਅਰੇ ਦੋ ਗਮ ਕੈਨੋਂ ਤਦੋ ਸਾ ਛੁ ਰੇ ਮਰੇ ਤਦੋ ਸਾ ਟੈਲੈਂ ਰੇ ਤਦੋ ਸਾ ਕਮਰ ਕਲੀ ਟ੍ਰੇ ਨੇਤ ਨਨ ਲਾ ਤਦੋ ਸਾ ਛੁ ਲੰ ਲੋਨ ਖਤ ਮੋ ਲੀ ਨਨ ਅਬੀ ਰੇਨ ਸਾ ਥਾਮ ਦਨ ਲੋਮ ਕਯੂ ਨਨ ਕਾ ਗਾ ਹਾ ਕੁ ਤੁ ਬਨੀ ਅਲਾ ਲਪਨ ਸਾ ਲਾ ਛੁ ਲੋਨ ਰੋ ਟ੍ਰੇ ਗਾ ਅਲੋ ਮਤ ਨਨ ਤਦੋ ਸਾ ਲੁੰਗ ਟੈਨ ਸੰਗ ਪੋਂ ਨਨ ਲਿਓ ਨਨ ਕਾ ਗਾ ਆ ਕੈਸਾ ਦਿਠਿਉਮ ਲੁੰਗ ਟੈਨ ਦਿਠਿਉਮ ਪੋਂ ਰੇ ਸਲੋ ਮਤ ਨਨ ਗਿਓ ਥੋ ਗਾ ਬੂ ਅਰੇ ਪੋਂ ਕੋਨ ਦੋ ਲਪਨ ਨ ਯੁਗ ਮਤ ਨਨ ਰੇ ਸਲੋਂ ਸੰਗ ਦੇ ਜੁ ਬਾਮ ਗਾ ਨਿਤ ਬਨੀ ਗਾ ਲਪਨ ਰੇਮ ਅਲੰ ਕੈਸਾ ਰੋਂਗ ਬਿਗਿਤ ਗੰਨਾ ਨਨ ਰੇਨ ਨਨ ਥਿਆ ਗਾਮ ਬੁਨੀ ਇਕ ਚਾਲਾ ਅਲੰ ਰੇਨ ਸਾ ਛੁ ਕਾ ਬਲਾਦ ਬੂ ਸ ਇਮ ਕਰੇ ਅਲੰ ਦੋਗ ਬੂ ਮੂਵੀ ਸਾ ਯਨੇ ਮੇਰ ਸਰੇ ਸੈਕਿੰਡ ਮੂਵੀ ਲਾ ਲਾਚੀਬੂ ਅਰਿੰਗ ਨਿਯਮ ਤੋਪਾ ਉਰੇ ਸਤਨ ਕਾ ਕਯੋ ਰੋਂਗ ਆਈ ਬਨੀ ਗਾ ਉਰੇ ਲਾ ਅਰਿਉ ਮਤ ਨੁਨ ਮੁਨ ਖਤ ਕਾ ਗਾ ਲਪਨ